ਕੀਤਾ ਤੈਨੂੰ ਮਾਫ ਸੋਹਣਿਆ, ਮੇਰੇ ਪਿੱਛੇ ਕਿਉਂ ਪੈਣਾ ਹੈ? ਜਾ ਕੀਤਾ ਤੈਨੂੰ, ਜਾ ਕੀਤਾ ਤੈਨੂੰ ਮਾਫ ਸੋਹਣਿਆ, ਮੇਰੇ ਪਿੱਛੇ ਕਿਉਂ ਪੈਣਾ ਹੈ? ਅੰਗ ਅੰਗ ਦੇ ਵਿੱਚ ਮਸਤ, ਅੰਗ ਅੰਗ ਦੇ ਵਿੱਚ ਮਸਤੀ ਬਣ ਕੇ ਨੱਚੇ ਤੇਰਾ ਪਿਆਰ, ਲੁੱਟ ਲੈ ਮੌਜ ਬਹਾਰ। ਹੋ ਸੱਜਣਾ ਆਈ ਬਹਾਰ, ਅੰਗ ਅੰਗ ਵਿੱਚ ਮਸਤੀ ਬਣ ਕੇ ਸਾਵਨਾ ਦਾ ਸਾਵਨਾ ਦਾ ਸਾ ਮੇਰੇ ਖੈਣਾ ਸਿਰ ਰਾਜ ਰਾਜ ਰਾਜ ਕਹਿਣ ਦੇ, ਲੱਚੇ ਤੇਰਾ ਪਿਆਰ, ਲੁੱਟ ਲੈ ਮੌਜ ਬਹਾਰ। ਹੋ ਸੱਜਣਾ ਆਈ ਬਹਾਰ, ਅੰਗ ਅੰਗ ਦੇ ਵਿੱਚ ਮਸਤੀ ਬਣ ਕੇ ਸੱਜਰੀ ਤੇਰੇ ਲਿਦਾ ਨਿਖਾਰ, ਤੇਰੇ ਮੁੱਖ ਤੇ ਜ਼ਿੰਦਗੀ ਜਜ਼ਾਰ ਦੀ ਦੀ ਜੁਦੀ ਲਈ ਹੈ ਮੁੱਖ ਦੀ ਮੁਕਤੀ ਦੁਨੀਆਂ ਦੇ ਕੁੱਲ ਵੱਜ ਗੋਏ ਲਿਖ ਤੇ ਲੜੇ ਤੈਨੂੰ ਵੀ ਮਛਾਰ, ਲੁੱਟ ਲੈ ਮਾਮਲੋ ਕਾਮਲੋ ਫੁੱਲ ਫੁੱਲ ਫੁੱਲ ਫੁੱਲ ਫੁੱਲ ਫੁੱਲ ਫੁੱਲ ਫੁੱਲ ਫੁੱਲ ਫੁੱਲ